ਸੀ ਜੋ ਜਨ ਖਨਾ ਤੋ ਖਨਾ ਤੋ ਗ ਰਚਾ ਮੋ ਖਨਾ ਲੈ ਕਿਉ ਜੋ ਰੋ ਤੇ ਤੰਗ ਸਾ ਖਨਾ ਤੋ ਗ ਰਚਾ ਮੋ ਖਨਾ ਲੈ ਨ ਨਰੋਗ ਨੀ ਖਾਨੀ ਮੁਚੁੰ ਤੇ ਨਰੋਗ ਨੀ ਚਾ ਜਗ ਮਤੇ ਆਗੇ ਖਨਾ ਦੇ ਔਰ ਚਿਲ ਚਾ ਮੋ ਨਰੋਗ ਜੋ ਤੋ ਨੀ ਬਾਗੇ